ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹੈ ਹਰਜੀਤ ਕੌਰ। ਤੁਸੀਂ ਸਾਰੇ ਠੀਕ ਠਾਕ ਹੋ ਨਾ? ਗਰਮੀ ਬਹੁਤ ਪੈ ਰਹੀ ਹੈ, ਆਪਣਾ ਧਿਆਨ ਰੱਖਣਾ। ਅਤੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਇੰਦਰਜੀਤ ਕੌਰ ਦਾ ਕਵਿਤਾ ਪਾਠ ਸੁਣਵਾਵਾਂਗੇ ਅਤੇ ਗੀਤ ਪੇਸ਼ ਕੀਤੇ ਜਾਣਗੇ। ਪਰ ਪਹਿਲਾਂ ਗੱਲ ਕਰਦੇ ਹਾਂ ਕੰਨਿਆ ਭਰੂਣ ਹੱਤਿਆ ਦੀ। ਕੰਨਿਆ ਭਰੂਣ ਹੱਤਿਆ ਦਾ ਮਤਲਬ ਹੈ ਮਾਂ ਦੇ ਕੁੱਖ 'ਚੋਂ ਕੁੜੀ ਭਰੂਣ ਨੂੰ ਕੱਢ ਕੇ ਸੁੱਟ ਦੇਣਾ, ਯਾਨੀ ਜਨਮ ਲੈਣ ਤੋਂ ਪਹਿਲਾਂ ਹੀ ਕੁੜੀਆਂ ਨੂੰ ਮਾਰ ਦੇਣਾ ਭਰੂਣ ਹੱਤਿਆ ਕਹਾਉਂਦਾ ਹੈ। ਇਹ ਹੱਤਿਆ ਉਹਨਾਂ ਖੇਤਰਾਂ 'ਚ ਜ਼ਿਆਦਾ ਹੁੰਦੀ ਹੈ ਜਿੱਥੇ ਮੁੰਡੇ ਨੂੰ ਕੁੜੀ ਦੀ ਬਦੌਲਤ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਹੈ, ਕਿਉਂਕਿ ਉਹਨਾਂ ਦੀ ਸੋਚ ਇਹ ਹੈ ਕਿ ਪੁੱਤਰ ਆਮਦਨ ਦਾ ਸੋਮਾ ਹੁੰਦਾ ਹੈ ਅਤੇ ਕੁੜੀਆਂ ਪਰਾਇਆ ਧਨ ਹੁੰਦੀਆਂ ਨੇ। ਇਹ ਬਹੁਤ ਹੀ ਸ਼ਰਮਨਾਕ ਅਤੇ ਚਿੰਤਾ ਵਾਲੀ ਗੱਲ ਹੈ। ਕੰਨਿਆ ਭਰੂਣ ਹੱਤਿਆ ਨੇ ਅੱਜ ਇੱਕ ਅਜਿਹੀ ਗੈਰ ਮਨੁੱਖੀ ਸਮੱਸਿਆ ਦਾ ਰੂਪ ਧਾਰ ਲਿਆ ਹੈ ਜਿਹੜੀ ਹੋਰ ਕਈ ਸਮੱਸਿਆਵਾਂ ਦੀ ਜੜ ਹੈ। ਇਹਦੇ ਕਰਕੇ ਔਰਤਾਂ ਦੀ ਗਿਣਤੀ ਦਿਨ ਬ ਦਿਨ ਘੱਟ ਰਹੀ ਹੈ। ਭਾਰਤ 'ਚ 1901 'ਚ 1000 ਮਰਦਾਂ ਦੇ ਪਿੱਛੇ 972 ਔਰਤਾਂ ਸਨ। 2011 ਦੀ ਮੱਧਮ ਸ਼ੁਮਾਰੀ 'ਚ ਇਹ ਗਿਣਤੀ 910 ਹੋ ਗਈ। ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ 'ਚ ਹਰ 100 ਮਰਦਾਂ ਦੇ ਪਿੱਛੇ 105 ਔਰਤਾਂ ਦਾ ਜਨਮ ਹੁੰਦਾ ਹੈ ਅਤੇ ਭਾਰਤ ਦੀ ਆਬਾਦੀ 'ਚ ਹਰ 100 ਮਰਦਾਂ ਦੇ ਪਿੱਛੇ 93 ਤੋਂ ਵੀ ਘੱਟ ਔਰਤਾਂ ਹਨ। ਗਰਭ 'ਚ ਲਿੰਗ ਪਰੀਖਣ ਕਰਕੇ ਪਤਾ ਲਾਉਣਾ ਕਿ ਬਾਲ ਹੈ ਜਾਂ ਬਾਲੜੀ, ਅਤੇ ਬਾਲੜੀ ਹੋਣ 'ਤੇ ਉਸ ਨੂੰ ਗਰਭ 'ਚ ਹੀ ਮਾਰ ਦੇਣਾ, ਯਾਨੀ ਕੰਨਿਆ ਭਰੂਣ ਹੱਤਿਆ ਦੀ ਪ੍ਰਥਾ ਸਦੀਆਂ ਤੋਂ ਚੱਲੀ ਆਉਂਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਮੁੰਡੇ ਪਰਿਵਾਰ ਦੇ ਵੰਸ਼ ਨੂੰ ਜਾਰੀ ਰੱਖਦੇ ਨੇ, ਪਰ ਉਹ ਇਹ ਨਹੀਂ ਸਮਝਦੇ ਕਿ ਔਰਤ ਹੀ ਤਾਂ ਵੰਸ਼ ਦੇ ਵਾਰਸ ਨੂੰ ਜਨਮ ਦਿੰਦੀ ਹੈ। ਕੰਨਿਆ ਭਰੂਣ ਹੱਤਿਆ ਦਾ ਇੱਕ ਕਾਰਨ ਪੁਰਾਣੀ ਤੁਰੀ ਆਉਂਦੀ ਦਾਜ ਪ੍ਰਥਾ ਵੀ ਹੈ ਕਿ ਕੁੜੀ ਹੋਏਗੀ ਤਾਂ ਉਹਨੂੰ ਵਿਆਹ ਵੇਲੇ ਦਾਜ ਵੀ ਦੇਣਾ ਪਵੇਗਾ। ਕੰਨਿਆ ਭਰੂਣ ਹੱਤਿਆ ਨੂੰ ਕਾਬੂ

0: ਕਰਨ ਲਈ ਸਾਨੂੰ ਦਾਜ ਪ੍ਰਥਾ ਤੇ ਵੀ ਰੋਕ ਲਾਉਣੀ ਹੋਏਗੀ। ਮਾਪੇ ਮੰਨਦੇ ਨੇ ਕਿ ਪੁੱਤਰ ਉਹਨਾਂ ਦੇ ਨਾਂ ਨੂੰ ਅੱਗੇ ਵਧਾਉਣਗੇ, ਜਦੋਂ ਕਿ ਅੱਜਕੱਲ ਕੁੜੀਆਂ ਹਰ ਖੇਤਰ 'ਚ ਉਪਲਬਧੀ ਹਾਸਲ ਕਰਕੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰ ਰਹੀਆਂ ਨੇ। ਭਾਰਤ ਸਰਕਾਰ ਨੇ ਲਿੰਗ ਦੀ ਚੋਣ ਤੇ ਰੋਕ ਲਾਉਣ ਲਈ ਕਾਨੂੰਨ ਬਣਾਇਆ ਹੋਇਆ ਏ, ਜਿਸ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੀ ਲੋੜ ਏ, ਤੇ ਨਾਲ ਹੀ ਮੁੰਡੇ ਕੁੜੀ 'ਚ ਫਰਕ ਕਰਨ ਵਾਲੇ ਨਜ਼ਰੀਏ ਨੂੰ ਵੀ ਬਦਲਣਾ ਹੋਏਗਾ, ਤਾਂ ਹੀ ਦੇਸ਼ ਦਾ ਵਿਕਾਸ ਹੋ ਸਕਦਾ ਏ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਕਵਿਤਾ ਪਾਠ। ਕਵਿਤਾ ਪਾਠ ਕਰ ਰਹੇ ਨੇ ਇੰਦਰਜੀਤ ਕੌਰ।
1: ਕਵਿਤਾ ਹੈ ਲਹਿਰਾਂ ਸਾਗਰ ਦੀਆਂ, ਉਛਲ ਉਛਲ ਕੇ ਕਹਿਣ ਲਹਿਰਾਂ ਸਾਗਰ ਦੀਆਂ, ਉਛਲ ਉਛਲ ਕੇ ਕਹਿਣ ਲਹਿਰਾਂ ਸਾਗਰ ਦੀਆਂ, ਉੱਚੀ ਛਲਾਂਗ ਵਿੱਚ ਨਹੀਂ ਕੋਈ ਉਸਦਾ ਸਾਨੀ, ਬੱਦਲਾਂ ਨੂੰ ਛੂਹਣ ਦੀ ਹੋੜ ਵਿੱਚ, ਬੱਦਲਾਂ ਨੂੰ ਛੂਹਣ ਦੀ ਹੋੜ ਵਿੱਚ ਨਿੱਤ ਰਚੀਏ ਅਸੀਂ ਇੱਕ ਨਵੀਂ ਕਹਾਣੀ। ਅਣਜਾਣ ਹਨ ਨਹੀਂ ਸਮਝ ਉਹਨਾਂ ਨੂੰ ਕੋਈ, ਅਣਜਾਣ ਹਨ ਨਹੀਂ ਸਮਝ ਉਹਨਾਂ ਨੂੰ ਕੋਈ, ਕਿ ਧੁਰਾ ਉਹਨਾਂ ਦਾ ਹੈ ਸਾਗਰ ਦਾ ਪਾਣੀ। ਗੁਮਾਨ ਕਰਨ ਜਦ ਤੱਕ ਉਹ ਆਪਣੇ ਆਪ 'ਤੇ, ਗੁਮਾਨ ਕਰਨ ਜਦ ਤੱਕ ਉਹ ਆਪਣੇ ਆਪ 'ਤੇ, ਉਹ ਲਹਿਰਾਂ ਹੀ ਕਹਿਲਾਉਂਦੀਆਂ ਹਨ। ਆਪਾਂ ਮਿਟਾ ਦੇਣ ਜਿਸ ਪਲ ਉਹ ਆਪਣਾ, ਆਪਾਂ ਮਿਟਾ ਦੇਣ ਜਿਸ ਪਲ ਉਹ ਆਪਣਾ, ਸਾਗਰ ਵਿੱਚ ਉਹ ਸਮਾ ਜਾਂਦੀਆਂ ਹਨ। ਫਿਰ ਲਹਿਰਾਂ ਨੂੰ ਲਹਿਰਾਂ ਨਹੀਂ ਕਹਿੰਦਾ ਕੋਈ, ਫਿਰ ਲਹਿਰਾਂ ਨੂੰ ਲਹਿਰਾਂ ਨਹੀਂ ਕਹਿੰਦਾ ਕੋਈ, ਸਭ ਕਹਿਣ ਦੇਖੋ ਉਹ ਸਾਗਰ ਦਾ ਪਾਣੀ, ਸਭ ਕਹਿਣ ਦੇਖੋ ਉਹ ਸਾਗਰ ਦਾ ਪਾਣੀ। ਵੀਰਾਨਾ, ਪੁਰਾਣੇ ਖੰਡਰ ਅਤੇ ਇਮਾਰਤਾਂ ਹਨ ਸਾਡੇ ਅਤੀਤ ਦੇ ਪ੍ਰਤੀਕ, ਪੁਰਾਣੇ ਖੰਡਰ ਅਤੇ ਇਮਾਰਤਾਂ ਹਨ ਸਾਡੇ ਅਤੀਤ ਦੇ ਪ੍ਰਤੀਕ, ਕਦੇ ਹੁੰਦੇ ਸੀ ਇਹਨਾਂ ਥਾਵਾਂ ਦੇ ਵੀ ਨਜ਼ਾਰੇ ਰਮਣੀਕ, ਰਾਜਿਆਂ ਮਹਾਰਾਜਿਆਂ ਅਤੇ ਨਵਾਬਾਂ ਦਾ ਕਦੇ ਇੱਥੇ ਹੁੰਦਾ ਸੀ ਵਾਸਾ, ਰਾਜਿਆਂ ਮਹਾਰਾਜਿਆਂ ਅਤੇ ਨਵਾਬਾਂ ਦਾ ਕਦੇ ਇੱਥੇ ਹੁੰਦਾ ਸੀ ਵਾਸਾ, ਹਰ ਕੋਨੇ ਵਿੱਚੋਂ ਗੂੰਜਦਾ ਸੀ ਬੇਗਮਾਂ ਅਤੇ ਰਾਣੀਆਂ ਦਾ ਹਾਸਾ, ਚੌਹਾਂ ਪਾਸੋਂ ਤੋਂ ਸੁਣਾਈ ਦਿੰਦੀ ਸੀ ਦਾਸ ਦਾਸੀਆਂ ਦੀ ਚਹਿਲਕਦਮੀ, ਚੌਹਾਂ ਪਾਸਿਆਂ ਤੋਂ ਸੁਣਾਈ ਦਿੰਦੀ ਸੀ ਦਾਸ ਦਾਸੀਆਂ ਦੀ ਚਹਿਲਕਦਮੀ, ਸ਼ਹਿਜ਼ਾਦੀਆਂ ਦੀਆਂ ਕਿਲਕਾਰੀਆਂ ਵਿੱਚ ਹੁੰਦੀ ਸੀ ਸਿਖਰ ਦੀ ਬੁਲੰਦੀ, ਸੰਗੀਤ ਦੀਆਂ ਜਦੋਂ ਇੱਥੇ ਗੂੰਜਦੀਆਂ ਸੀ ਗੂੰਜਾਂ, ਸੰਗੀਤ ਦੀਆਂ ਜਦੋਂ ਇੱਥੇ ਗੂੰਜਦੀਆਂ ਸੀ ਗੂੰਜਾਂ, ਇਕੱਠੀਆਂ ਹੋ ਜਾਂਦੀਆਂ ਸੀ ਕੂੰਜਾਂ, ਤਬਲੇ ਦੀ ਥਾਪ 'ਤੇ ਜਦੋਂ ਹੁਸਨ ਦੀ ਛਣਕਦੀ ਸੀ ਪਾਇਲ, ਤਬਲੇ ਦੀ ਥਾਪ 'ਤੇ ਜਦੋਂ ਹੁਸਨ ਦੀ ਛਣਕਦੀ ਸੀ ਪਾਇਲ, ਵੇਖਣ ਵਾਲਿਆਂ ਦੇ ਦਿਲ ਵੀ ਹੋ ਜਾਂਦੇ ਸੀ ਕਾਇਲ, ਕਈਆਂ ਨੇ ਪਾਈਆਂ ਸੀ ਇੱਥੇ ਮੁਹੱਬਤ ਦੀਆਂ ਪੀਂਘਾਂ, ਕਈਆਂ ਨੇ ਪਾਈਆਂ ਸੀ ਇੱਥੇ ਮੁਹੱਬਤ ਦੀਆਂ ਪੀਂਘਾਂ, ਕਈਆਂ ਦੀਆਂ ਅਧੂਰੀਆਂ ਰਹੀਆਂ ਇੱਥੇ ਸਦਰਾਂ ਅਤੇ ਰੀਝਾਂ, ਸੈਂਕੜਿਆਂ ਨੂੰ ਮਿਲਿਆ ਇੱਥੋਂ ਜੀਵਨ ਦਾ ਦਾਨ, ਸੈਂਕੜਿਆਂ ਨੂੰ ਮਿਲਿਆ ਇੱਥੋਂ ਜੀਵਨ ਦਾ ਦਾਨ, ਸੈਂਕੜੇ ਲੈ ਕੇ ਗਏ ਇੱਥੋਂ ਮੌਤ ਦਾ ਪੈਗਾਮ, ਸੈਂਕੜੇ ਲੈ ਕੇ ਗਏ ਇੱਥੋਂ ਮੌਤ ਦਾ ਪੈਗਾਮ, ਅਣਗਿਣਤ ਖੁਸ਼ੀਆਂ ਦੇ ਪਲ ਇਹਨਾਂ ਆਪਣੇ ਵਿੱਚ ਪਰੋਏ ਹੋਣਗੇ, ਅਣਗਿਣਤ ਖੁਸ਼ੀਆਂ ਦੇ ਪਲ ਇਹਨਾਂ ਆਪਣੇ ਵਿੱਚ ਪਰੋਏ ਹੋਣਗੇ, ਬੇਵਸੀ ਦੀਆਂ ਸਿਸਕੀਆਂ ਸੁਣ ਕੇ ਇਹਨਾਂ ਦੇ ਦਿਲ ਵੀ ਰੋਏ ਹੋਣਗੇ, ਸਮੇਂ ਦੇ ਬਹਾਵ ਵਿੱਚ ਸਭ ਕੁਝ ਹੈ ਵਹਿ ਗਿਆ, ਸਮੇਂ ਦੇ ਬਹਾਵ ਵਿੱਚ ਸਭ ਕੁਝ ਹੈ ਵਹਿ ਗਿਆ, ਬਹਾਰ ਜਿੱਥੇ ਵਸਦੀ ਸੀ ਵੀਰਾਨਾ ਬਣ ਕੇ ਰਹਿ ਗਿਆ, ਯਾਦ ਕਰਦੇ ਹੋਣਗੇ ਇਹ ਖੰਡਰ ਆਪਣਿਆਂ ਬੀਤਿਆ ਹੋਇਆ ਕੱਲ੍ਹ, ਯਾਦ ਕਰਦੇ ਹੋਣਗੇ ਇਹ ਖੰਡਰ ਆਪਣਾ ਬੀਤਿਆ ਹੋਇਆ ਕੱਲ੍ਹ, ਮਿੱਟੀ ਵਿੱਚ ਮਿਲਣ ਤੱਕ ਨਹੀਂ ਭੁੱਲਣਗੇ, ਮਿੱਟੀ ਵਿੱਚ ਮਿਲਣ ਤੱਕ ਨਹੀਂ ਭੁੱਲਣਗੇ ਇਹ ਆਪਣੇ ਸੁਨਹਿਰੀ ਪਲ, ਇਹ ਆਪਣੇ ਸੁਨਹਿਰੀ ਪਲ। ਨਿੱਕੀ ਜਿਹੀ ਪਰਾਉਣੀ, ਮਾਂ ਵੇਖ ਤੇਰੇ ਆਂਗਨ ਵਿੱਚ ਖਿਲ ਗਈ ਇੱਕ ਕੋਮਲ ਜਿਹੀ ਕਲੀ, ਮਾਂ ਦੇਖ ਤੇਰੇ ਆਂਗਨ ਵਿੱਚ ਖਿਲ ਗਈ ਇੱਕ ਕੋਮਲ ਜਿਹੀ ਕਲੀ, ਪਰ ਕਿਉਂ ਨਾ ਕਲੀ ਤੇਰੇ ਦਿਲ ਦੀ ਖਿਲੀ, ਮੈਨੂੰ ਦੇਖਦਿਆਂ ਹੀ ਕਿਉਂ ਹੋ ਗਈ ਤੂੰ ਨਿੰਮੋ ਚੋਣੀ, ਮੈਨੂੰ ਦੇਖਦਿਆਂ ਹੀ ਕਿਉਂ ਹੋ ਗਈ ਤੂੰ ਨਿੰਮੋ ਚੋਣੀ, ਮੈਂ ਤਾਂ ਹਾਂ ਤੇਰੇ ਘਰ ਵਿੱਚ 4 ਦਿਨ ਦੀ ਪਰਾਉਣੀ, ਸੁਣਿਆ ਹੈ ਤੈਨੂੰ ਮੇਰੇ ਵੀਰ ਦੀ ਸਿਖਾਇਸ਼, ਸੁਣਿਆ ਹੈ ਤੈਨੂੰ ਮੇਰੇ ਵੀਰ ਦੀ ਸਿਖਾਇਸ਼, ਪਰ ਜ਼ਰੂਰੀ ਨਹੀਂ ਕਿ ਪੂਰੀ ਹੋਵੇ ਹਰ ਕੋਈ ਫਰਮਾਇਸ਼, ਇੱਕ ਮਾਂ ਹੋ ਕੇ ਇੱਕ ਔਰਤ ਹੋ ਕੇ ਜੇ ਨਹੀਂ ਪਾਈ ਤੂੰ ਮੇਰੀ ਕਦਰ, ਇੱਕ ਮਾਂ ਹੋ ਕੇ, ਇੱਕ ਔਰਤ ਹੋ ਕੇ, ਜੇ ਨਹੀਂ ਪਾਈ ਤੂੰ ਮੇਰੀ ਕਦਰ,

ਗੀਤ ਤੁਸੀਂ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਫਿਲਮੀ ਗੀਤ। ਫਿਲਮ ਹੈ ਤੇਰੀ ਮੇਰੀ ਇੱਕ ਜਿੰਦੜੀ। ਗੀਤਕਾਰ ਨੇ ਇੰਦਰਜੀਤ ਹਸਨਪੁਰੀ ਤੇ ਗਾਇਕਾ ਨੇ ਨਰਿੰਦਰ ਬੀਬਾ।

ਮੇਰੀ ਇੱਕ ਜਿੰਦੜੀ ਇਸ ਫਿਲਮ ਦਾ ਗੀਤ ਪੇਸ਼ ਕਰ ਰਹੇ ਸਨ ਨਰਿੰਦਰ ਬੀਬਾ ਤੇ ਹੁਣ ਪ੍ਰੋਗਰਾਮ ਦੇ ਅਖੀਰ 'ਚ ਸੁਣਦੇ ਹਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੂੰ ਬੜਾ ਪੁਰਾਣਾ ਲੋਕ ਗੀਤ ਆਨੰਦ ਮਾਣੋ।

ਕੌਰ ਤੇ ਪ੍ਰਕਾਸ਼ ਕੌਰ ਦੇ ਗਾਏ ਇਸ ਲੋਕ ਗੀਤ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਹੁਣ ਹਰਜੀਤ ਕੌਰ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਏ।

آکاشوانی ہے. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ. ਪਹਿਲਾਂ ਚੋਣਵੀਆਂ ਖਬਰਾਂ. ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿਚ ਹੋਈ ਹੈ. ਮੀਟਿੰਗ ਵਿਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ ਹੈ. ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ. ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰੇ ਤੇ ਗੰਗਟੋਕ ਪਹੁੰਚ ਗਏ ਨੇ. ਪੰਜਾਬ ਵਿਚ 8 ਨਗਰ ਨਿਗਮਾਂ 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੇ ਨੇ. ਦੁਪਹਿਰ 12 ਵਜੇ ਤੱਕ 31.6% ਵੋਟਿੰਗ ਦਰਜ ਕੀਤੀ ਗਈ ਹੈ. ਤੇ IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਚ ਪਹਿਲੇ ਕੁਆਲੀਫਾਇਰ ਮੁਕਾਬਲੇ ਵਿਚ ਰਾਇਲ ਚੈਲੰਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ. ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਹੋਈ. ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ, ਜਪਾਨੀ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮੀਟਿੰਗ ਵਿਚ ਹਿੱਸਾ ਲਿਆ. ਕੁਆਡ ਦੇਸ਼ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਅਤੇ ਸਮੁੰਦਰੀ ਖੇਤਰ ਵਿਚ ਗਤੀਵਿਧੀਆਂ ਅਤੇ ਹਾਲਤ ਦੀ ਨਿਗਰਾਨੀ ਲਈ ਇਕ ਸਾਂਝੀ ਸੰਚਾਲਨ ਸਥਿਤੀ ਤੇ ਸਹਿਮਤ ਹੋਏ ਨੇ. ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਕੁਆਡ ਬੰਦਰਗਾਹ ਬੁਨਿਆਦੀ ਢਾਂਚੇ, ਫਿਜੀ ਵਿਚ ਇਕ ਅਜ਼ਮਾਇਸ਼ੀ ਬੰਦਰਗਾਹ ਪ੍ਰੋਜੈਕਟ ਅਤੇ ਸਮੁੰਦਰ ਹੇਠਾਂ ਕੇਬਲਾਂ ਵਿਛਾਉਣ ਤੇ ਸਹਿਯੋਗ ਬਾਰੇ ਇਕ ਮਾਹਰ ਪੈਨਲ ਸਥਾਪਤ ਕਰਨ ਤੇ ਵਿਚਾਰ ਕਰੇਗਾ. ਉਨਾਂ ਕਿਹਾ ਕਿ ਮੀਟਿੰਗ ਦੇ ਮੁੱਖ ਨਤੀਜਿਆਂ ਵਿਚੋਂ ਇਕ ਕੁਆਡ ਕ੍ਰਿਟੀਕਲ ਮਿਨਰਲਸ ਫਰੇਮਵਰਕ ਨੂੰ ਅੰਤਮ ਰੂਪ ਦੇਣਾ ਸੀ. ਕੁਆਡ ਦੇਸ਼ਾਂ ਨੇ ਭਾਰਤ ਅਮਰੀਕਾ ਕ੍ਰਿਟੀਕਲ ਮਿਨਰਲਸ ਫਰੇਮਵਰਕ ਤੇ ਵੀ ਦਸਤਖਤ ਕੀਤੇ ਨੇ. ਅੱਜ ਹਿੰਦ ਪ੍ਰਸ਼ਾਂਤ ਊਰਜਾ ਸੁਰੱਖਿਆ ਤਕਨਾਲੋਜੀ ਪ੍ਰਬੰਧਨ ਨੀਤੀ ਅੰਤਰਰਾਸ਼ਟਰੀ ਬਾਜ਼ਾਰ ਵਿਸ਼ਲੇਸ਼ਣ ਅਤੇ ਹੰਗਾਮੀ ਪ੍ਰਤੀਕਿਰਿਆ ਅਭਿਆਸਾਂ ਦੇ ਖੇਤਰਾਂ ਵਿਚ ਕੁਆਡ ਪਹਿਲਕਦਮੀ ਦਾ ਐਲਾਨ ਵੀ ਕੀਤਾ ਗਿਆ. ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਆਪਣੇ ਬਿਆਨ ਵਿਚ ਡਾ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਕੁਆਡ ਦੇਸ਼ਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ. ਉਨਾਂ ਕਿਹਾ ਕਿ ਅੱਜ ਦੀ ਮੀਟਿੰਗ ਉਸਾਰੂ ਰਹੀ ਅਤੇ ਇਸ ਵਿਚ ਮੁੱਖ ਤੌਰ ਤੇ ਹਿੰਦ ਪ੍ਰਸ਼ਾਂਤ ਨਾਲ ਸਬੰਧਤ ਮੁੱਦਿਆਂ ਤੇ ਚਰਚਾ ਕੀਤੀ ਗਈ. ਉਨਾਂ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਸੁਰੱਖਿਅਤ ਅਤੇ ਨਿਰਵਿਘਨ ਸਮੁੰਦਰੀ ਵਪਾਰ ਦੇ ਨਾਲ ਨਾਲ ਪੱਛਮੀ ਏਸ਼ੀਆ ਚ ਸਥਿਰਤਾ ਲਿਆਉਣ ਲਈ ਸਫਾਰਤੀ ਕੋਸ਼ਿਸ਼ਾਂ ਦੀ ਅਹਿਮੀਅਤ ਤੇ ਵੀ ਜ਼ੋਰ ਦਿੱਤਾ ਹੈ. ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਓਟਾਵਾ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ. ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਸਕਾਰਾਤਮਕ ਅਤੇ ਦੂਰਦਰਸ਼ੀ ਵਿਚਾਰ ਵਟਾਂਦਰਾ ਕੀਤਾ. ਉਹ ਭਾਰਤ ਕੈਨੇਡਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੇਪਾ ਨੂੰ ਛੇਤੀ ਪੂਰਾ ਕਰਨ ਤੇ ਵੀ ਸਹਿਮਤ ਹੋਏ. ਸ੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਲਈ ਵਿਕਾਸ ਅਤੇ ਖੁਸ਼ਹਾਲੀ ਲਈ ਨਵੇਂ ਮੌਕੇ ਖੋਲੇਗਾ. ਉਨਾਂ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਹਾਲੀਆ ਭਾਰਤ ਦੌਰੇ ਨੂੰ ਦੁਵੱਲੇ ਸਬੰਧਾਂ ਲਈ ਇਕ ਮਹੱਤਵਪੂਰਨ ਕਦਮ ਦੱਸਿਆ. ਸ੍ਰੀ ਗੋਇਲ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਨੰਦ ਨਾਲ ਮੁਲਾਕਾਤ ਕੀਤੀ ਅਤੇ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਵਧਾਉਣ ਤੇ ਜ਼ੋਰ ਦਿੱਤਾ. ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕੀਤਾ. ਉਨਾਂ ਨੇ ਇਲਾਕੇ ਵਿਚ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਉਨਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ. ਦੌਰੇ ਦੌਰਾਨ ਗ੍ਰਹਿ ਮੰਤਰੀ ਨੇ ਰਾਜ ਦੇ ਸਰਹੱਦੀ ਇਲਾਕਿਆਂ ਲਈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਵੀ ਕੀਤੀ. ਇਸ ਪਹਿਲਕਦਮੀ ਤਹਿਤ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਲਗਦੇ ਪਿੰਡਾਂ ਵਿਚ ਸਿੱਖਿਆ, ਸੜਕਾਂ, ਬਿਜਲੀ ਅਤੇ ਰੁਜ਼ਗਾਰ ਦੇ ਮੌਕਿਆਂ ਸਮੇਤ ਬੁਨਿਆਦੀ ਢਾਂਚੇ ਅਤੇ ਜ਼ਰੂਰੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਏਗਾ. ਇਸ ਮੌਕੇ ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਮੌਜੂਦ ਸਨ. ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸਿੱਕਮ ਦੇ 3 ਦਿਨਾਂ ਦੌਰੇ ਤੇ ਗੰਗਟੋਕ ਪਹੁੰਚ ਗਏ ਨੇ. ਰਾਜਪਾਲ ਓਮ ਪ੍ਰਕਾਸ਼ ਮਾਥੁਰ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਹੋਰ ਸੀਨੀਅਰ ਪਤਵੰਤਿਆਂ ਨੇ ਰਾਸ਼ਟਰਪਤੀ ਦਾ ਹਵਾਈ ਅੱਡੇ ਤੇ ਸਵਾਗਤ ਕੀਤਾ. ਆਪਣੇ ਦੌਰੇ ਦੇ ਪਹਿਲੇ ਦਿਨ ਰਾਸ਼ਟਰਪਤੀ ਔਰਤਾਂ ਨੂੰ ਸਮਰਪਿਤ ਗੁਲਾਬੀ ਬੱਸਾਂ ਦਾ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ ਰਾਜ ਵਿਚ ਸੁਰੱਖਿਅਤ ਅਤੇ ਪਹੁੰਚਯੋਗ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣਾ ਹੈ. ਰਾਸ਼ਟਰਪਤੀ ਸਿੱਕਮ ਦੇ ਅਮੀਰ ਵਾਤਾਵਰਣ ਅਤੇ ਵਿਰਾਸਤ ਨੂੰ ਦੇਖਣ ਲਈ ਰਿਜ ਪਾਰਕ ਵਿਖੇ ਓਰਕਿਡੇਰੀਅਮ ਦਾ ਵੀ ਦੌਰਾ ਕਰਨਗੇ. ਉਹ ਨਾਮਗਿਆਲ ਇੰਸਟੀਚਿਊਟ ਆਫ਼ ਤਿਬਤੋਲੋਜੀ ਦਾ ਵੀ ਦੌਰਾ ਕਰਨਗੇ, ਜੋ ਕਿ ਦੁਰਲੱਭ ਹੱਥ ਲਿਖਤਾਂ ਅਤੇ ਬੋਧੀ ਸਭਿਆਚਾਰਕ ਕਲਾਕਿਰਤਾਂ ਨੂੰ ਸੁਰੱਖਿਅਤ ਰੱਖਣ ਲਈ ਜਾਣਿਆ ਜਾਂਦਾ ਹੈ. ਦਿੱਲੀ ਵਿਚ ਕੰਪਰੈਸਡ ਨੈਚੁਰਲ ਗੈਸ CNG ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਐ. ਅੱਜ ਸਵੇਰੇ 6 ਵਜੇ ਦਾ ਲਾਗੂ ਇਸ ਨਵੀਂ ਦਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ CNG ਦੀ ਨਵੀਂ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ. ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ. ਸਾਡਾ ਐਕਸ ਹੈਂਡਲ ਹੈ @ANU ਜਲੰਧਰ. ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ. ਪੰਜਾਬ ਵਿਚ ਸ਼ਹਿਰੀ ਸਥਾਨਕ ਸੰਸਥਾਵਾਂ 2026 ਲਈ 123

0: ਸਾਰੇ ਨਗਰ ਪਾਲਿਕਾਵਾਂ ਵਾਸਤੇ ਅੱਜ ਵੋਟਾਂ ਪੈ ਰਹੀਆਂ ਨੇ। ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ, ਦੁਪਹਿਰ 12 ਵਜੇ ਤੱਕ ਕੁੱਲ 31.6 ਫੀਸਦੀ ਵੋਟਿੰਗ ਦਰਜ ਕੀਤੀ ਗਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਵਿਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਰਾਜ ਚੋਣ ਕਮਿਸ਼ਨ ਅਨੁਸਾਰ ਸੂਬੇ ਭਰ ਵਿਚ ਕੁੱਲ 1,896 ਵਾਰਡਾਂ ਤੋਂ 7,555 ਉਮੀਦਵਾਰ ਚੋਣ ਲੜ ਰਹੇ ਨੇ। ਪੋਲਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ 32,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ ਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ IAS ਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਤਰ੍ਹਾਂ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲਾਂ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਤੇ ਸ਼ਾਮ ਚੁਰਾਸੀ ਦੇ ਮੈਂਬਰਾਂ ਦੀ ਚੋਣ ਲਈ ਚੋਣਾਂ ਕਰਾਉਣ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਚੋਣਾਂ 13 ਜੂਨ ਨੂੰ ਹੋਣਗੀਆਂ। ਅੱਜ ਦੀਆਂ ਚੋਣਾਂ ਵਿਚ ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ ਦਾ ਪ੍ਰੋਗਰਾਮ ਸ਼ਾਮਲ ਨਹੀਂ ਸੀ। ਚੋਣਾਂ ਲਈ ਨਾਮਜ਼ਦਗੀਆਂ 30 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੈ। ਨਾਮਜ਼ਦਗੀਆਂ ਦੀ ਜਾਂਚ 4 ਜੂਨ ਨੂੰ ਹੋਏਗੀ ਅਤੇ ਨਾਂ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਹੈ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ 13 ਜੂਨ ਨੂੰ ਹੀ ਕੀਤੀ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਦੇਬਾਸ਼ਿਸ਼ ਸਮੰਤਰਾਏ BJP ਵਿਚ ਸ਼ਾਮਲ ਹੋ ਗਏ ਨੇ। ਉਨ੍ਹਾਂ ਨੂੰ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ BJP ਦੇ ਜਨਰਲ ਸਕੱਤਰ ਅਰੁਣ ਸਿੰਘ ਅਤੇ ਓਡੀਸ਼ਾ ਰਾਜ ਪ੍ਰਧਾਨ ਮਨਮੋਹਨ ਸਮਾਲ ਸਮੇਤ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਤਾਮਿਲਨਾਡੂ ਵਿਚ ਆਲ ਇੰਡੀਆ ਅੰਨਾ DMK ਦੇ 3 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ 3 ਵਿਧਾਨ ਸਭਾ ਸੀਟਾਂ ਮਧੁਰੰਤਕਮ, ਪੇਰੁੰਦਰਾਈ ਅਤੇ ਧਾਰਾਪੁਰਮ ਨੂੰ ਖਾਲੀ ਐਲਾਨ ਦਿੱਤਾ ਗਿਐ। ਇਸ ਤੋਂ ਪਹਿਲਾਂ ਮੁੱਖ ਮੰਤਰੀ ਜੋਸਫ ਵਿਜੇ ਵੱਲੋਂ ਤ੍ਰਿਚੀ ਪੂਰਬੀ ਸੀਟ ਤੋਂ ਅਸਤੀਫੇ ਤੋਂ ਬਾਅਦ ਇਸ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ। ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਵਿਚ 2 ਸੀਟਾਂ ਤੋਂ ਜਿੱਤੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਰਿੰਦਰ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇਸ ਨੂੰ ਭਾਰਤ ਦੀ ਸਭਿਅਤਾ ਅਤੇ ਵਿਕਾਸ ਯਾਤਰਾ ਵਿਚ ਇਕ ਬਦਲਾਅ ਕਰਾਰ ਦਿੱਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ 26 ਮਈ 2014 ਨੂੰ ਜਦੋਂ ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਦੇਸ਼ ਦੇ ਸ਼ਾਸਨ, ਸੋਚ, ਲੀਡਰਸ਼ਿਪ ਅਤੇ ਰਾਸ਼ਟਰੀ ਸੰਕਲਪ ਵਿਚ ਇਕ ਫੈਸਲਾਕੁੰਨ ਤਬਦੀਲੀ ਆਈ ਸੀ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਫੈਸਲਾਕੁੰਨ ਵਿਸ਼ਵ ਲੀਡਰਸ਼ਿਪ ਤੋਂ ਲੈ ਕੇ ਇਕ ਮਜ਼ਬੂਤ ਰਾਸ਼ਟਰੀ ਸੁਰੱਖਿਆ ਢਾਂਚੇ ਤੱਕ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੇਮਿਸਾਲ ਤਰੱਕੀ ਕੀਤੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਅਮਰੀਕੀ ਫੌਜ ਨੇ ਦੱਖਣੀ ਈਰਾਨ ਵਿਚ ਨਵੇਂ ਹਵਾਈ ਹਮਲੇ ਕੀਤੇ ਨੇ। ਵਾਸ਼ਿੰਗਟਨ ਨੇ ਆਪਣੇ ਸੈਨਿਕਾਂ ਦੀ ਰਾਖੀ ਲਈ ਇਨ੍ਹਾਂ ਹਮਲਿਆਂ ਨੂੰ ਆਤਮ ਰੱਖਿਆ ਚ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਇਹ ਹਮਲੇ ਉਸ ਸਮੇਂ ਹੋਏ ਨੇ ਜਦੋਂ ਈਰਾਨੀ ਅਧਿਕਾਰੀ ਦੋਹਾ ਵਿਚ ਜੰਗਬੰਦੀ ਲਈ ਗੱਲਬਾਤ ਕਰ ਰਹੇ ਨੇ। ਉਧਰ ਈਰਾਨੀ ਵਿਦੇਸ਼ ਮੰਤਰੀ ਅਬਾਸ ਰਾਗਜੀ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਕਤਰ ਵਿਚ ਇਕ ਸੰਭਾਵੀ ਸ਼ਾਂਤੀ ਸਮਝੌਤੇ ਦੀਆਂ ਸੰਭਾਵਨਾਵਾਂ ਤੇ ਚਰਚਾ ਕਰ ਰਹੇ ਨੇ। ਉੱਤਰ ਪ੍ਰਦੇਸ਼ ਦੇ ਆਗਰਾ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸ ਵੇ ਤੇ ਅੱਜ 2 ਵੱਖ ਵੱਖ ਸੜਕ ਹਾਦਸਿਆਂ ਵਿਚ 10 ਲੋਕਾਂ ਦੀ ਮੌਤ ਹੋ ਗਈ। ਪਹਿਲੀ ਘਟਨਾ ਵਿਚ ਅਨੌਰ ਜ਼ਿਲ੍ਹੇ ਚ ਆਗਰਾ ਲਖਨਊ ਐਕਸਪ੍ਰੈਸ ਵੇ ਤੇ ਇਕ ਬੱਸ ਦੇ ਪਲਟਣ ਨਾਲ 6 ਲੋਕਾਂ ਦੀ ਮੌਤ ਹੋ ਗਈ ਤੇ 10 ਜ਼ਖਮੀ ਹੋ ਗਏ। ਇਕ ਹੋਰ ਘਟਨਾ ਵਿਚ ਬਾਰਾਬੰਕੀ ਜ਼ਿਲ੍ਹੇ ਵਿਚ ਪੂਰਵਾਂਚਲ ਐਕਸਪ੍ਰੈਸ ਵੇ ਤੇ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ, ਜਿਸ ਵਿਚ ਲੋਕ ਸਵਾਰ ਸਨ, ਇਕ ਖੜੀ ਕਾਰ ਨਾਲ ਟਕਰਾ ਗਈ। IPL ਕ੍ਰਿਕਟ ਵਿਚ ਅੱਜ ਪਹਿਲੇ ਕੁਆਲੀਫਾਇਰ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਧਰਮਸ਼ਾਲਾ ਵਿਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਇਸ ਮੈਚ ਦੀ ਜੇਤੂ ਟੀਮ ਸਿੱਧੇ IPL 2026 ਦੇ ਫਾਈਨਲ ਵਿਚ ਪਹੁੰਚੇਗੀ, ਜਦੋਂ ਕਿ ਹਾਰਨ ਵਾਲੀ ਟੀਮ ਨੂੰ ਕੁਆਲੀਫਾਇਰ 2 ਵਿਚ ਇਕ ਹੋਰ ਮੌਕਾ ਮਿਲੇਗਾ। ਅੰਤ ਵਿਚ 94 ਖਬਰਾਂ ਇਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਹੋਈ। ਮੀਟਿੰਗ ਵਿਚ ਹਿੰਦ ਪ੍ਰਸ਼ਾਂਤ ਅਤੇ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰਾ ਤੇ ਗੰਗਟੋਕ ਪਹੁੰਚ ਗਏ ਨੇ। ਪੰਜਾਬ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ 12 ਵਜੇ ਤੱਕ 31.6 ਫੀਸਦੀ ਪੋਲਿੰਗ ਦਰਜ ਕੀਤੀ ਗਈ। ਤੇ IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਚ ਪਹਿਲੇ ਕੁਆਲੀਫਾਇਰ ਮੁਕਾਬਲੇ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं असलम बेग।